ਔਰ ਖਾਸ ਤੌਰ ਸੇ ਇਹ ਸ਼ੇਰ, ਬਸ ਇੱਕ ਸੱਚ ਕੇ ਸਿਵਾ ਕੁਛ ਨਹੀਂ ਕਹਾ ਮੈਨੇ, ਬਸ ਇੱਕ ਸੱਚ ਕੇ ਸਿਵਾ ਕੁਛ ਨਹੀਂ ਕਹਾ।